ਆਪਣਾ ਜੋ ਖਰਚਾ ਹੈ ਉਹ ਫਾਲਤੂ ਹੀ ਲੱਗ ਹੈ। ਲੇਕਿਨ ਆਪਾਂ ਮਾਟੀ ਕੀ ਜਾਂਚ ਹੈ ਬਾਤ ਜ਼ਰੂਰ ਕਰਵਾਉਣੀ ਚਾਹੀਏ, ਮਾਟੀ ਕੀ ਜਾਂਚ ਕੇ ਹਿਸਾਬ ਸੇ ਆਪਾਂ ਪਤੋ ਲਾ ਜੇ ਕਾ ਆਪਣੀ ਭੂਮਿੰਗ ਮੱਝ ਕੀ ਉਰਵਰਾ ਸ਼ਕਤੀ ਹੈ ਬਾ ਕਿਤਿਕ ਹੈ ਔਰ ਕਿਸਾ ਸੂਕਸ਼ਮ ਪੋਸ਼ਕ ਤੱਤਵ ਜਗ੍ਹਾ ਹੈ ਵੀ ਆਪਣੀ ਮਾਟੀ ਗਮਾ ਕਮ ਹੈ ਜਾਂ ਫਿਰ ਜ਼ਿਆਦਾ ਹੈ, ਤੋ ਵੀ ਬਾਅਦ ਗਮਾ ਅਗਰ ਆਪਾਂ ਉਰਵਰਕ ਜਗ੍ਹਾ ਹੈ ਵੀ ਨਿਰਧਾਰਿਤ ਕਰਾਂ ਤੋ ਵੀ ਸ਼ੂ ਕੀ ਹੈ ਕਾ ਆਪਣਾ ਜੋ ਕੋਪੀ ਸੋ ਟੱਕੋ ਹੈ ਉਹ ਵੀ ਅੜੋਕੋਂ ਲੱਗੇ ਨਹੀਂ ਔਰ ਜ਼ਰੂਰਤ ਕੇ ਹਿਸਾਬ ਸੇ ਆਪਣੀ ਮਾਟੀ ਜਿਹੀ ਹੈ ਬਾ ਵੀ ਸੁਧਰ ਜਾਏ ਔਰ ਆਪਣੀ ਜਿਹੀ ਫਸਲ ਹੈ ਬਾ ਵੀ ਵਧੀਆ ਹੋ ਜਾਏ। ਇੰਗ ਇਲਾਵਾ ਜੀ ਬਾਤ ਕਰਾਂ ਆਪਾਂ 25 ਕਿਲੋ ਜੀ ਫਾਸਫੋਰਸ ਹੈ ਪ੍ਰਤੀ ਹੈਕਟਰ ਦੇ ਹਿਸਾਬ ਸੇ ਆਪਾਂ ਨੇ ਖੇਤ ਗਮਾ ਨਾਖਣੀ ਚਾਹੀਏ ਔਰ ਅਗਰ ਆਪਾਂ ਇਹ ਲੱਗ ਹੈ ਕਿ ਆਪਣੀ ਜਿਹੀ ਭੂਮੀ ਹੈ ਬਾ ਥੋੜ੍ਹੀ ਸੀ ਛਾਰੀ ਹੈ ਤੋ ਬਿੰਗਮਾ ਜਿਪਸਮ ਹੈ ਜਾਂ ਫਿਰ ਥੋੜ੍ਹੀ ਬਹੁਤ ਪੋਟਾਸ਼ ਜਿਹੀ ਹੈ ਬਾ ਵੀ ਆਪਾਂ ਨਾਖ ਸਕਾਂ ਔਰ ਬਿਜਾਈ ਜਿਹੀ ਹੈ ਬਾ ਆਪਾਂ ਨੇ 4-5 ਸੈਂਟੀਮੀਟਰ ਦੀ ਗਹਿਰਾਈ ਗਮਾ ਕਰ ਦੇਣੀ ਚਾਹੀਏ ਕਿਉਂਕਿ ਜ਼ਿਆਦਾ ਗਹਿਰੋ ਬੀਜਣੋ ਵੀ ਅਬ ਜ਼ਰੂਰਤ ਜ਼ਿਆਦਾ ਕੋਈ ਨਹੀਂ ਕਿਉਂਕਿ ਜਿਉਂ ਜਿਉਂ ਲੇਟ ਹੋਣ ਵਾਲੀ ਹੈ ਫਸਲ ਤੋਂ ਜ਼ਿਆਦਾ ਗਹਿਰਾਈ ਜਿਹੀ ਹੈ ਬਾ ਆਪਾਂ ਨਹੀਂ ਰੱਖਣੀ ਚਾਹੀਏ ਔਰ ਬੁਆਈ ਗਏ 30-35 ਦਿਨ ਬਾਅਦ ਮੈਂ ਆਪਾਂ ਨੇ ਹਲਕੀ ਸਿੰਚਾਈ ਜਿਹੀ ਹੈ ਬਾ ਜ਼ਰੂਰ ਕਰਨੀ ਚਾਹੀਏ। ਜੇ ਥੋੜ੍ਹੀ ਬਹੁਤ ਛਾਂਟਾ ਛਿੜਕੋ ਹੋ ਜਾਏ ਫਿਰ ਤਾਂ ਆਪਾਂ ਨੂੰ ਜ਼ਰੂਰਤ ਕੌਣ ਪੜੇ ਨਹੀਂ, ਲੇਕਿਨ ਅਗਰ ਨਾ ਹੋਏ ਤਾਂ ਆਪਾਂ ਹਲਕੀ ਜਿਹੀ ਬੁਆਈ ਹੈ ਬਾ ਜ਼ਰੂਰ ਕਰਨੀ ਚਾਹੀਏ ਹੈ ਔਰ ਇੰਗੇ ਸਾਗਾ ਸਾਗਾ ਤੁਹਾਨੂੰ ਬਤਾ ਦਿਆਂ ਕਿ ਬੁਆਈ ਜੋ ਟਾਈਮ ਹੈ ਉਹ ਆਪਣਾ ਗੰਗਾਨਗਰ ਖੇਤਰ ਗਾਵਾਂ ਫਿਲਹਾਲ ਮਾਨਸੂਨ ਕੀ ਪਹਿਲੀ ਵਰਸਾ ਕੇ ਬਾਅਦ ਗਾਵਾਂ ਔਰ ਜੁਲਾਈ ਜੋ ਕੋ ਮਹੀਨਾ ਚੱਲਣ ਵਾਲਾ ਰਿਹਾ ਬਿੰਗਾ ਮੱਧ ਤੱਕ ਆਪਾਂ ਬੀਸਕਾਂ, ਲੇਕਿਨ ਫਿਰ ਵੀ ਅਗਰ 2-4 ਦਿਨ ਅੱਗੇ ਪਿੱਛੇ ਹੋ ਜਾਏ ਤਾਂ ਬਿੰਗਾ ਕੋਈ ਜ਼ਿਆਦਾ ਫਰਕ ਕੌਣ ਪੜਿਆ ਨਹੀਂ, ਆਪਾਂ ਨੇ ਬੁਆਈ ਜੀ ਕੀ ਆ ਕਰ ਦੇਣੀ ਚਾਹੀਏ ਵੀ ਬਾਅਦ ਮੈਂ ਜੀ ਕੀ ਬੁਆਈ ਕਰਸ਼ਾਂ ਬਈਆਂ ਮਾਨਸਕਾਂ ਕੇ ਫਿਰ ਲੇਟ ਹੀ ਮਾਨੀ ਜਾਏਗੀ। ਅਬ ਬੀਜ ਕੀ ਮਾਤਰਾ ਔਰ ਬੁਆਈ ਕੀ ਜਿਵੇਂ ਬਾਤ ਕਰਾਂ ਤਾਂ ਸਾਖ ਵਾਲੀ ਜੀ ਕਿਸਮ ਜੀਆਂ RT-46 ਹੈ, Type-13 ਹੈ, TC-25 ਹੈ, ਇੰਗੇ ਲਈ ਆਪਾਂ ਨੇ 2-2.5 ਕਿਲੋਗ੍ਰਾਮ ਜੋ ਬੀਜ ਹੈ ਉਹ ਪ੍ਰਤੀ ਹੈਕਟਰ ਦੇ ਹਿਸਾਬ ਸੇ ਰੱਖਣਾ ਹੈ ਔਰ ਕਿਸਮਾਂ ਕੀ ਜਿਹੀ ਕਤਾਰਾਂ ਹੈ ਕਤਾਰਾਂ ਦਾ ਮੱਧਿਆ ਆਪਾਂ ਨੇ 30-35 ਸੈਂਟੀਮੀਟਰ ਜਗ੍ਹਾ ਹੈ ਔਰ ਪੌਦੇ ਕੀ ਜਿਹੀ ਦੂਰੀ ਆ 15 ਸੈਂਟੀਮੀਟਰ ਦੇ ਆਸ ਪਾਸ ਆਪਾਂ ਨੇ ਰੱਖਣੀ ਚਾਹੀਏ ਹੈ। ਬੀਜ ਜ਼ਿਆਦਾ ਆਪਾਂ ਨੇ ਗੇਰੋ ਵੀ ਨਹੀਂ ਰੱਖਣਾ ਚਾਹੀਏ, ਬੀਜ ਜ਼ਿਆਦਾ ਆਪਾਂ ਨੇ ਛਿੱਦੋ ਵੀ ਨਹੀਂ ਰੱਖਣਾ ਚਾਹੀਏ ਔਰ ਬੀਜ ਕੀ ਜਿਹੀ ਬੁਆਈ ਹੈ ਬਾ 5 ਸੈਂਟੀਮੀਟਰ ਦੀ ਗਹਿਰਾਈ ਪਰ ਹੀ ਕਰਾਂ, ਪਰ ਅਬ ਲੇਟ ਹੋਣ ਲਾ ਰਿਹਾ ਤਾਂ ਇਹ ਵਾਸਤੇ ਆਪਾਂ ਨੇ ਜਿਹੀ ਗਹਿਰਾਈ ਹੈ ਬਾ ਥੋੜ੍ਹੀ ਸੀ ਕਮ ਰੱਖਣੀ ਪੜੇਗੀ ਔਰ ਸਾਖਾ ਰਹਿਤ ਕਿਸਮ ਵਾਲੀ ਕੀ ਬਾਤ ਕਰਾਂ ਤਾਂ ਜਿਵੇਂ ਪ੍ਰਤਾਪ ਜਿਕਿਨ ਆਪਾਂ C50 ਦੇ ਨਾਮ ਸੂ ਵੀ ਜਾਣਾ ਤਾਂ ਇੰਗੇ ਲਈ ਆਪਾਂ ਨੇ 4 ਕਿਲੋਗ੍ਰਾਮ ਬੀਜ ਜੋ ਹੈ ਉਹ ਪ੍ਰਤੀ ਹੈਕਟਰ ਦੇ ਹਿਸਾਬ ਸੂ ਰੱਖਣਾ ਹੈ ਔਰ ਇੰਗੇ ਲਈ ਕਤਾਰ ਸੂ ਕਤਾਰ ਕੀ ਜਿਹੀ ਦੂਰੀ ਹੈ ਬਾ 30 ਸੈਂਟੀਮੀਟਰ ਔਰ ਪੌਦੇ ਸੂ ਪੌਦੇ ਕੀ ਜਿਹੀ ਦੂਰੀ ਹੈ ਬਾ 10-1 ਸੈਂਟੀਮੀਟਰ ਰੱਖਾਂ ਔਰ ਬੀਜ ਕੀ ਜਿਹੀ ਗਹਿਰਾਈ ਹੈ ਬਾ 4-5 ਸੈਂਟੀਮੀਟਰ ਦੇ ਆਸ ਪਾਸ ਆਪਾਂ ਰੱਖਣੀ ਚਾਹੀਏ ਹੈ। ਅਬ ਬੀਜ ਉਪਚਾਰ ਕੀ ਬਾਤ ਕਰਾਂ ਤਾਂ ਬੀਜ ਉਪਚਾਰ ਜੋ ਹੈ ਉਹ ਚਾਹੇ ਆਪਾਂ ਕੋਈ ਵੀ ਫਸਲ ਕੀ ਬੀਜਾਂਤ ਕਰਾਂ ਤਾਂ ਬਿੰਗ ਲਈ ਜ਼ਰੂਰੀ ਹੋਵੇ ਕਿਉਂਕਿ ਕਈ ਵਾਰ ਆਪਣਾ ਭੂਮੀ ਜਨਿਤ ਜਗ੍ਹਾ ਰੋਗ ਹੈ ਬੀਜ ਜਨਿਤ ਜਗ੍ਹਾ ਰੋਗ ਹੈ ਵੀ ਆਪਣੀ ਫਸਲਾਂ ਮਾ ਲੱਗ ਜਾਏ ਔਰ ਵੀ ਬਾਅਦ ਗਮਾ ਫਿਰ ਕੀ ਹੈ ਕਿ ਆਪਾਂ ਨੇ ਨਿਯੰਤਰਿਤ ਕਰਨਾ ਬੜਾ ਮੁਸ਼ਕਿਲ ਹੋ ਜਾਏ ਤੋ ਸੈਸੂ ਜ਼ਰੂਰੀ ਬਾਤ ਤਾਂ ਆਈ ਹੈ ਕਿ ਬੀਜਾਂਤ ਕਰਨ ਸੇ ਪਹਿਲਾਂ ਆਪਾਂ ਭੂਮੀ ਉਪਚਾਰਿਤ ਕਰ ਲਵਾਂ ਔਰ ਭੂਮੀ ਉਪਚਾਰਿਤ ਕਰਨ ਬਾਅਦ ਗਮਾ ਅਗਰ ਆਪਾਂ ਬੀਜਾਂਤ ਕਰਾਂ ਤਾਂ ਬੀ ਟੀਮ ਕਿਹਾ ਬੀਜ ਉਪਚਾਰ ਜੋ ਹੈ ਉਹ ਆਪਾਂ ਨੇ ਜ਼ਰੂਰ ਕਰਨਾ ਚਾਹੀਏ ਤੋ ਇਹਦੇ ਲਈ ਕੀ ਹੈ ਕਿ ਆਪਾਂ ਨੇ ਬੁਆਈ ਸੂ ਪਹਿਲਾਂ 3 ਗ੍ਰਾਮ ਥਾਇਰਮ ਜਾਂ ਫਿਰ ਕੈਪਟੋਨ ਜਿਹੀ ਹੈ ਪ੍ਰਤੀ ਕਿਲੋ ਬੀਜ ਦੇ ਹਿਸਾਬ ਸੇ ਆਪਾਂ ਨੇ ਬੀਜ ਜੋ ਹੈ ਉਹ ਉਪਚਾਰਿਤ ਕਰਨੀ ਚਾਹੀਏ ਔਰ ਜੋ ਕੋ ਜੀਵਾਣੂ ਅੰਗਮਾਰੀ ਰੋਗ ਹੈ ਬਿੰਗ ਬਚਾਓ ਲਈ ਆਪਾਂ ਨੇ ਬੀਜ ਨੇ 200 PPM ਦੀ ਦਰਸ਼ੋਂ ਆਪਣਾ ਜਿਹੀ ਸਟ੍ਰੈਪਟੋਸਾਈਕਲਿਨ ਇੱਕ ਦਵਾ ਹੈ ਜਿਹੀ ਲੈ ਗਏ ਔਰ ਬੀਜ ਵੀ ਆਪਾਂ ਬੀਜ ਜੋ ਹੈ ਉਹ ਉਪਚਾਰਿਤ ਕਰਨਾ ਚਾਹੀਏ ਤਾਂ ਇਹਦੇ ਲਈ ਆਪਾਂ ਨੇ 2 ਗ੍ਰਾਮ ਜਿਹੀ ਸਟ੍ਰੈਪਟੋਸਾਈਕਲਿਨ ਦਵਾ ਹੈ ਬਾ ਆਪਾਂ ਨੇ 10 ਲੀਟਰ ਪਾਣੀ ਮੈਂ ਘੋਲ ਬਣਾ ਕੇ ਔਰ 2 ਘੰਟਾ ਤੱਕ ਜਿਹੜਾ ਬੀਜ ਹੈ ਵੀ ਆਪਾਂ ਨੇ ਬਿੰਗ ਮਾ ਡੁਬੋ ਕੇ ਰੱਖਾਂ ਔਰ ਵੀ ਬਾਅਦ ਬੀਜ ਨਾ ਬਾਹਰ ਨਿਕਾਲ ਕੇ ਸੁਕਾ ਕੇ ਔਰ ਆਪਾਂ ਬਿੰਗ ਬੀਜਾਂ ਚੀ ਆਪਾਂ ਕਰ ਦੇਣੀ ਚਾਹੀਏ ਹੈ। ਅਬ ਸਿੰਚਾਈ ਕੀ ਬਾਤ ਕਰਾਂ ਤਾਂ ਸਿੰਚਾਈ ਕੀ ਅਗਰ ਟਾਈਮ ਪਰ ਅਗਰ ਵਰਸਾ ਨਾ ਹੋਵੇ ਔਰ ਫੂਲ ਆਉਣ ਵਾਲਾ ਟਾਈਮ ਅਗਰ ਆਪਾਂ ਹਲਕੀ ਸਿੰਚਾਈ ਕਰਨੀ ਜ਼ਰੂਰੀ ਹੈ ਔਰ ਪਾਣੀ ਦੀ ਸਿੰਚਾਈ ਦੀ ਵਿਵਸਥਾ ਅਗਰ ਆਪਣਾ ਕੋਲ ਕਮ ਹੈ ਤਾਂ 1-2 ਜਿਹੀ ਸਿੰਚਾਈ ਹੈ ਬਿੰਗ ਵਿਵਸਥਾ ਹੋਣੀ ਜ਼ਰੂਰੀ ਹੈ। ਅਗਰ ਇਸ਼ੂ ਵੀ ਕਮ ਹੈ ਤਾਂ ਆਪਾਂ ਨੇ ਕਿਹਾ ਕਿ ਤਿਲ ਕੀ ਖੇਤੀ ਆਪਾਂ ਨਹੀਂ ਕਰਨੀ ਚਾਹੀਏ, 2 ਸਿੰਚਾਈ ਜਾਂ 3 ਸਿੰਚਾਈ ਜਿਹੀ ਹੈ ਬਾ ਆਪਣੀ ਤਿਲ ਕੀ ਖੇਤੀ ਨੂੰ ਪਕਾ ਸਕੇ। ਜੇ 1-2 ਜਾਂ ਫਿਰ ਬੀਚ ਮੈਂ ਬਰਸਾਤ ਹੋ ਜਾਏ ਤਾਂ ਫਿਰ ਕਿਹਾ ਕਿ ਆਪਣੀ ਸਿੰਚਾਈ ਕੋ ਨਿਰਧਾਰਨ ਹੈ ਉਹ ਵਰਸਾ ਨੇ ਮੌਸਮ ਨੇ ਦੇ ਕੇ ਕਰਨੀ ਚਾਹੀਏ ਹੈ। ਨਿਰਾਈ ਗੁਡਾਈ ਕੀ ਬਾਤ ਕਰਾਂ ਤਾਂ ਨਿਰਾਈ ਗੁਡਾਈ ਅਬ ਦੇਖਾਂ ਜਿਹਾ ਕਿਸਾਨ ਭਾਈ ਲੋਕ ਹੈ ਵੀ ਸ਼ੁਰੂਆਤੀ ਤੌਰ ਪਰ ਅਗਰ ਤਿਲ ਕੀ ਫਸਲ ਦੀ ਬੀਜਾਂਤ ਕਰ ਰੱਖੀ ਹੈ ਔਰ ਬਾ ਤਿਲ ਕੀ ਜਿਹੀ ਖੇਤੀ ਹੈ ਜਿਹੜਾ ਪੌਦਾ ਹੈ ਵੀ ਬੜਾ ਹੋ ਗਿਆ, ਬੰਗਮਾ ਕੀ ਹੈ ਕਿ ਅਗਰ ਆਪਾਂ 1-2 ਸਿੰਚਾਈ ਦੇ ਦੀ ਇਹਨੂੰ ਉਪਰੋਂ ਅਬ 1-2 ਦਿਨ ਪਹਿਲਾਂ ਬਰਸਾਤ ਵੀ ਹੋਗੀ ਤਾਂ ਖਰਪਤਵਾਰ ਜੋ ਹੈ ਉਹ ਅਗਰ ਪੈਦਾ ਹੋ ਰਿਹਾ ਤਾਂ ਨਿਰਾਈ ਗੁਡਾਈ ਜਿਹੀ ਹੈ ਬਾ ਆਪਾਂ ਜਾ ਕੇ ਖੇਤ ਗਮਾ ਕਰਨੀ ਜ਼ਰੂਰੀ ਹੈ, ਚਾਹੇ ਆਪਾਂ ਕੱਚੀਆਂ ਸ਼ੂ ਕਰਾਂ ਜਾਂ ਫਿਰ ਆਪਣਾ ਹੋਰ ਕੋਈ ਹੋਰ ਤਰੀਕਾ ਜਿਹਾ ਹੈ ਬਾਂ ਸ਼ੂ ਕਰਾਂ ਤਾਂ ਖੇਤ ਗਮਾ ਜੋ ਕਚਰੋ ਹੈ ਉਹ ਨਹੀਂ ਹੋਣ ਦੇਣਾ ਹੈ। ਜੀ ਖੇਤ ਗਮਾ ਪੈਦਾ ਹੋਵੇ ਤਾਂ ਆਪਾਂ ਨੇ ਉਹ ਕਚਰੋ ਹੈ ਉਹ ਨਿਕਾਲਣਾ ਜ਼ਰੂਰੀ ਹੈ। ਵੀ ਸ਼ੂ ਕੀ ਹੈ ਕਿ ਆਪਣੀ ਖੇਤ ਗਮਾ ਕਈ ਜਗ੍ਹਾ ਰੋਗ ਵਿਸ਼ਾਣੂ ਹੈ ਵੀ ਖਰਪਤਵਾਰ ਸ਼ੂ ਵੀ ਲੱਗੇ, ਕਈ ਵਾਰ ਜਿਹੀ ਲੱਟਾਂ ਹੈ ਸੁੰਡਿਆਂ ਜਿਹੀ ਹੈ ਵੀ ਆਪਣੀ ਫਸਲਾਂ ਗਮਾ ਲੱਗ ਜਾਏ ਤਾਂ ਖਰਪਤਵਾਰ ਰਹੀ ਤਾਂ ਅਗਰ ਆਪਾਂ ਖੇਤ ਨਾ ਰੱਖ ਜਾਂ ਤਾਂ ਇਹ ਜਗ੍ਹਾ ਕੀਟ ਪਤੰਗਾ ਹੈ ਵਿਸ਼ਾਣੂ ਜਗ੍ਹਾ ਹੈ ਰੋਗ ਜਗ੍ਹਾ ਹੈ ਵੀ ਆਪਣੀ ਫਸਲ ਗਮਾ ਕੌਣ ਲੱਗ ਗਏ ਨੇ। ਇਹਦੇ ਇਲਾਵਾ ਜੇ ਬਾਤ ਕਰਾਂ ਅੰਤਰ ਸਸਿਆ ਦੀ ਬਾਤ ਕਰਾਂ ਤਾਂ ਮਿਲਵਾਂ ਜਿਹੀ ਖੇਤੀ ਹੈ ਬਾ ਵੀ ਆਪਾਂ ਨੇ ਕਰਨੀ ਚਾਹੀਏ ਹੈ। ਤਿਲਗਾ ਸਾਗ ਆਪਾਂ ਗੁਆਰ ਜੋ ਹੈ ਉਹ ਵੀ ਬੀਜਕਾਂ, ਮੂੰਗ ਬਾਜਰੋ ਜੋ ਹੈ ਉਹ ਵੀ ਆਪਾਂ ਬੀਜਕਾਂ ਤਾਂ ਇਸ ਕੀ ਹੈ ਕਿ ਫਾਇਦਾ ਦੁੱਗਣਾ ਹੋ ਜਾਏ। ਕਈ ਵਾਰ ਇੱਕ ਫਸਲ ਅਗਰ

0: ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਸਭ ਤੋਂ ਪਹਿਲਾਂ ਮੈਂ ਤੁਹਾਕੂ ਇੱਕ ਸਰਾਇਕੀ ਲੋਕ ਕਹਾਣੀ ਸੁਣ ਵੇਂਦੀ ਪਈ ਹਾਂ। ਕਹਾਣੀਕਾਰ ਹਨ ਸੋਮ ਨੂਆ।
1: ਇੱਕ ਕਹਾਣੀ ਸੁਣੇਂਦੀ ਪਈ ਹਾਂ ਨੂ ਨਵੀ ਪੌਦ। ਉਠ ਵੰਜੋ ਸਕੂਲ ਵੰਜਣਾ ਹੈ ਕਿ ਕਹਿਣੀ ਬਾਲਕਾਂ ਕੋ ਉਠੇਂਦੀ ਪਈ ਹਾਈ ਨੀਲਮ। ਬੇਬੇ ਉਠ ਵੰਜੋ ਮੇਰੇ ਗੋਪਾਲ ਮੇਰੀ ਲਾਡੋ, ਬਸ ਦਾ ਟਾਈਮ ਥੀ ਗਿਆ ਹੈ, ਬਸ ਵੰਜ ਗਈ ਤਾਂ ਪਿਉ ਡਿੱਟੇ ਸੀ। ਗੋਪਾਲ ਉਠਿਆ, ਬੇਬੇ ਦੇ ਹਾਂ ਲੱਗ ਕੇ ਬਹੁ ਸਾਰਾ ਪਿਆਰ ਕੀਤਾ। ਮੇਰੀ ਅੱਛੀ ਬੇਬੇ, ਸਿਆਣੀ ਬੇਬੇ, ਅੱਜ ਦੁਪਾਰੀ ਕੀ ਬਣੇ ਸੋ? ਬੇਬੇ ਮੈਂ ਕਿੱਥਾ ਬਣੇਂਦੀ ਆ, ਤੇਰੀ ਮਾਂ ਬਣੇਂਦੀ ਏ ਜਿਹੜਾ ਤੇਰਾ ਪਿਉ ਖਾਂਦਾ ਏ। ਗੋਪਾਲ ਬੇਬੇ ਅੱਜ ਤੁਸਾਂ ਵੰਜਣਾ, ਅੱਜ ਤੁਸਾਂ ਬਣਾ ਗਿਨੋ, ਅਸਾਂ ਸਾਰਿਆਂ ਖਾ ਸੂਚਾ। ਬੇਬੇ ਕੀ ਖਾਵਣਾ ਹੈ, ਬਣਾ ਡੇ ਸਾਂ? ਗੋਪਾਲ ਤੰਦੂਰੀ ਰੋਟੀ ਨਾਲ ਮੱਖਣ ਤੇ ਨਾਲ ਲੱਸੀ। ਬੇਬੇ ਠੀਕ ਏ, ਉਠ ਵੰਜ, ਮੈਂ ਹੀ ਬਣੇ ਸਾਂ। ਨੀਲਮ ਗੋਪਾਲ ਸੀਆਂ ਕੂ ਸਕੂਲ ਭੇਜ ਦੀਏ। ਨੀਲਮ ਬੇਬੇ ਅੱਜ ਕੀ ਬਣਾਵਣਾ ਹੈ, ਟਿੰਡੇ ਹਨ ਤੋਰਈ ਹੈ? ਬੇਬੇ ਨਾ ਨੀਲਮ, ਅੱਜ ਮੇਰੇ ਬਾਲਕਾਂ ਤੰਦੂਰੀ ਰੋਟੀ ਮੰਗੀ ਹੈ, ਅੱਜ ਮੈਂ ਬਣੇ ਸਾਂ। ਹੇ ਕੰਮ ਕਰ, ਤੂੰ ਬਾਜ਼ਾਰ ਦਾ ਕੰਮ ਅੱਜ ਮੁਕਾ ਗਿਨ, ਸਮਾਨ ਘਿਣਾ, ਪੇਲੇ ਬਬਲੂ ਕੋ ਨਾਸ਼ਤਾ ਦੇ ਦੇਵੇਂ। ਨੀਲਮ ਠੀਕ ਏ, ਤੁਸਾਂ ਨਾਲ ਕਰ ਘਿਨੋ, ਨਾਸ਼ਤਾ ਬਣੇਂਦੀ ਪਈ ਆ। ਨੀਲਮ ਤਿਆਰ ਥੀ ਕੇ ਬਾਜ਼ਾਰ ਵੇਂਦੀ ਹੈ, ਰਸਤੇ ਵਿਚ ਰਿਸ਼ਤੇਦਾਰੀ ਦੀ ਜਾਈ ਮਿਲ ਵੇਂਦੀ ਹੈ। ਨੀਲਮ ਪੈਰੀ ਪੋਣਾ ਜਾਏ ਜੀ, ਬੇਬੇ ਵੱਡੇ ਦਿਨਾਂ ਦੇ ਨਾਲ ਮਿਲੇ ਹੋ, ਗਾਰ ਵੀ ਕਹਿਣੀ ਆਏ, ਤਬੀਅਤ ਠੀਕ ਤਾਂ ਹੈ? ਜਾਈ ਠੀਕ ਹੈ, ਗੋਡੇ ਦਾ ਦਰਦ ਬਹੁ ਥੀਂਦਾ ਹੈ, ਤੁਰਨਾ ਵੀ ਮੁਸ਼ਕਿਲ ਥੀ ਗਿਆ ਹੈ, ਜਿੰਦੜੀ ਕੱਟਦੀ ਪਈ ਹੈ, ਤੇਰੀ ਭਰਜਾਈ ਵੀ ਕੁਝ ਨਹੀਂ ਕਰੇਂਦੀ, ਸਾਰਾ ਕੰਮ ਮੇਕੋ ਹੀ ਕਰਨਾ ਪਾਉਂਦਾ ਹੈ, ਥੱਕ ਵੇਂਦੀ ਹਾਂ, ਉਸਦਾ ਤਾਂ ਕਿੱਟੀ ਪਾਰਟੀ ਦਾ ਮੋਬਾਈਲ ਵੀ ਨਹੀਂ ਮੁਕਦਾ। ਤੁਸਾਂ ਸੁਣਾਓ, ਤੇਰੀ ਸੱਸ ਤਾਂ ਬੜੀ ਡਾਢੀ ਏ, ਤੂੰ ਤਾਂ ਘਰ ਦਾ ਬਾਜ਼ਾਰ ਦਾ ਸਾਰਾ ਕੰਮ ਕਰੇਂਦੀ ਹੈ, ਤਾਂ ਵੀ ਆਖੇਂਦੀ ਏ ਨੀਲਮ ਵੱਡੀ ਡਾਢੀ ਏ, ਜਵਾਨ ਤੇ ਲਗਾਮ ਕਹਿਣੀ, ਉਸਦਾ ਤਾਂ ਆਰਾਮ ਵੀ ਖਤਮ ਨਹੀਂ ਥੀਂਦਾ। ਨੀਲਮ ਅੱਛਾ ਜਾਈ, ਹੁਣ ਵੇਂਦੀ ਹਾਂ, ਘਰ ਬਾਲਕਾਂ ਕੋ ਵੀ ਸਕੂਲ ਤੋਂ ਆਵਣਾ ਹੈ, ਰਾਮ ਰਾਮ ਜੀ। ਨੀਲਮ ਕੋ ਬਹੁ ਡੁੱਖ ਥੀਆ, ਨੀਲਮ ਟੁਰਦੀ ਵੇਂਦੀ ਹਾਈ, ਸੋਚਦੀ ਬੇਬੇ ਝੂਠ ਕਿਉਂ ਬੋਲੇਂਦੀ ਹੈ, ਮੈਂ ਤਾਂ ਕਦੀ ਬੇਬੇ ਕੋ ਕੁਝ ਵੀ ਨਹੀਂ ਆਖਿਆ, ਘਰ ਵਿਚ ਤਾਂ ਵੱਡਾ ਲਾਲ ਲੜੇਂਦੀ ਏ, ਦੂਜਾ ਦੇ ਘਰ ਵਿਚ ਬੇਇੱਜ਼ਤੀ ਕਰੇਂਦੀ ਏ। ਬਾਲਕਾਂ ਦੇ ਪਿਉ ਨਾਲ ਗੱਲ ਕਰੇ ਸਾਂ, ਬੇਬੇ ਕੀ ਤਮਾਸ਼ਾ ਮਚਾਇਆ ਹੋਇਆ ਹੈ। ਤੇਜ਼ ਕਦਮਾਂ ਨਾਲ ਵੰਜ ਕੇ ਸਮਾਨ ਘਿੱਤਾ, ਰਿਕਸ਼ਾ ਕਰ ਘਰ ਪਹੁੰਚਦੀ ਪਈ ਆਈ ਕਿ ਰਿਕਸ਼ੇ ਦਾ ਪੰਚਰ ਥੀ ਗਿਆ ਘਰ ਦੇ ਕੋਲ। ਉਸ ਸੋਚਿਆ ਪੈਦਲ ਹੀ ਟੁਰ ਵੇਂਦੀ ਹਾਂ, ਔਖੀ ਤਾਂ ਥੀ ਸਾਂ, ਦੂਜਾ ਰਿਕਸ਼ਾ ਕਿੱਥੋਂ ਲੱਭੇ। ਘਰ ਪਹੁੰਚ ਕਿਵਾੜ ਤੋਂ ਪਿੱਛੂ ਖਲੋਤੀ ਆਈ, ਦੇਖਿਆ ਬੇਬੇ ਤੰਦੂਰ ਬਾਲ ਕੇ ਰੋਟੀਆਂ ਪਕੇਂਦੀ ਪਈ ਆਈ, ਨਾਲ ਪੜੋਸਨ ਕੋ ਵੀ ਸੜਿਆ ਹੋਇਆ ਆਈ ਰੋਟੀਆਂ ਪਕਾਵਣ ਵਾਸਤੇ। ਨੀਲਮ ਕਿਵਾੜ ਤੋਂ ਪਿੱਛੇ ਖਲੋ ਗਈ, ਦੋੜਾਂ ਗੱਲਾਂ ਬਾਤਾਂ ਕਰੇਂਦੀ ਪਈ ਹਨ। ਬੇਬੇ ਥੱਕ ਤਾਂ ਗਈ ਹਾਂ, ਮੇਰੀ ਨੂੰ ਸਾਰਾ ਕੰਮ ਕਰੇਂਦੀ ਹੈ, ਲੱਖਾਂ ਵਿੱਚ ਹਿੱਕ ਹੈ, ਬਹੁ ਖਿਆਲ ਰੱਖਦੀ ਹੈ, ਮੈਂ ਤਾਂ ਮੋਤੀ ਦਾਨ ਕੀਤੇ ਹੋਸਨ ਪਿਛਲੇ ਜਨਮ ਵਿੱਚ, ਤਾਂ ਬਬਲੂ ਦੀ ਵੋਟੀ ਮਿਲੀ ਹੈ, ਰੱਬ ਉਸਕੂ ਬਹੁ ਸਾਰੀ ਖੁਸ਼ੀਆਂ ਡੇਵੇ। ਪੜੋਸਨ ਠੀਕ ਆਖਿਆ ਤੁਸੀਂ,

ਵੱਡੀ ਚੰਗੀ ਕੁੜੀ ਹੈ ਨੀਲਮ। ਬੇਬੇ, ਲੈ ਨੀਲਮ ਆ ਵੀ ਗਈ। ਨੀਲਮ ਅੰਦਰ ਵੰਸ਼ ਥੱਕ ਗਈ ਹੋ ਸੀ, ਪਾਣੀ ਪੀ ਗਿਨ। ਨੀਲਮ, ਨਾ ਤੁਸੀਂ ਬਾਓ ਬੇਬੇ, ਮੈਂ ਕਰੇਂਦੀ ਹਾਂ। ਬੇਬੇ, ਬਣ ਗਈ ਹਿੰਨ ਰੋਟੀਆਂ, ਮੱਖਣ ਤਾਂ ਪੱਛੀ ਦੇ ਛੋੜ, ਨਾਲ ਛਾਣਾ ਵੀ। ਫਰਿੱਜ ਵਿੱਚ ਲੱਸੀ ਬਣੀ ਪਈ ਹੈ, ਬਾਲਕਾ ਆਵਣ ਤਾਂ ਦੇ ਜੇਵੇਂ। ਨੀਲਮ ਕਿਚਨ ਵਿੱਚ ਗਈ, ਪਾਣੀ ਪਿੱਤਾ ਤਾਂ ਝਾਈ ਕੁ ਸੋਚਣ ਲੱਗੀ, ਉਹ ਝੂਠ ਬੁਲੇਂਦੀ ਪਈ ਹਾਈ, ਮੇਰੀ ਸੱਚ ਕੁ ਕਹਿ ਨਹੀਂ ਪਤਾ, ਮੈਂ ਕਿਵਾੜ ਦੇ ਪਿੱਛੂ ਖਲੋਈ ਪਈ ਹਾਂ, ਉਹ ਤਾਂ ਮੇਰੀ ਤਾਰੀਫ ਕਰੇਂਦੀ ਪਈ ਹਾਈ, ਝਾਏ ਮੇਰੇ ਘਰ ਵਿੱਚ ਰੋਲਾ ਪਾਉਣ ਵਾਸਤੇ ਝੂਠ ਬੋਲਿਆ। ਉਹ ਮਾਤਾ ਰਾਣੀ, ਅੱਜ ਤੋਂ ਕਸਮ ਖਾਂਦੀਆਂ, ਕਿਸੇ ਦੀ ਗੱਲ ਦਾ ਵਿਸ਼ਵਾਸ ਨਾ ਕਰੇ ਸਾਂ, ਮੇਰੀ ਸੱਸ ਤਾਂ ਲੱਖਾਂ ਵਿੱਚ ਹਿੱਖੇ, ਬੇਬੀ ਮੇਰੀ ਮਾਂ ਕੋ ਵੀ ਵਧਕੇ ਹੈ। ਵੇਲਾ ਗੁਜ਼ਰਦਾ ਗਿਆ, ਬਾਲਕਾਂ ਵੀ ਵੱਡੇ ਥੀ ਗਏ, ਨੀਲਮ ਬੇਬੇ ਦੀ ਸੇਵਾ ਕਰਨੀ, ਸਾਰੀ ਗੱਲ ਪੁੱਛ ਕੇ ਕਰਨੀ। ਹਿੱਕ ਜਿਹਾੜੇ ਬੇਬੇ ਬਬਲੂ ਕੋ ਆਖਿਆ, ਭੇੜਾਂ ਕੋ ਸਿਡਾ ਗਿਨ, ਮਿਲਵੇ ਸੀ। ਭੇੜ ਆਈ, ਸਾਰੇ ਬੇਬੇ ਦੇ ਪਲੰਗ ਤੇ ਬਾ ਗਏ। ਬੇਬੇ, ਨੀਲਮ ਅਲਮਾਰੀ ਖੋਲ, ਹਿੱਕ ਪਰਚੀ ਪਈ ਹੈ ਕਾਗਜ਼ ਦੇ ਥੱਲੇ, ਪੜ ਗਿਨੋ, ਸਭ ਕੁਛ ਲਿਖਿਆ ਹੋਇਆ ਹੈ, ਹਾਂ ਤੇ ਵੇਲ ਨਾ ਮੇਰਾ ਹਾਂ ਕੰਮ ਦਾ ਵੇਂਦਾ ਹੈ। ਨੀਲਮ, ਸੁਣੋ ਜੀ, ਬੇਬੇ ਕੋ ਕੁਛ ਥੀਂਦਾ ਪਿਆ ਹੈ, ਡਾਕਟਰ ਕੋ ਦਿਖਾਲ ਦੇਵੋ। ਬੇਬੇ, ਨੀਲਮ ਦਾ ਹੱਥ ਪਕੜ ਕੇ, ਨਹੀਂ ਨੀਲਮ, ਸੁਣ, ਤੂੰ ਤਾਂ ਬਬਲੂ ਹੁਣ ਸਾਰਿਆ ਕੁਛ ਦੇਖਣਾ ਹੈ, ਸਭ ਦਾ ਖਿਆਲ ਰੱਖੀ, ਮੇਰੀ ਆਉਣ ਵਾਲੀ ਨੂੰਹ ਦਾ ਵੀ ਬਹੁ ਸਾਰਾ ਪਿਆਰ ਦੇਵੇ ਉਸ ਕੋ, ਉਹ ਵੀ ਪਰਾਏ ਘਰ ਤੂੰ ਆਉਂਦੀ ਹਿੰ, ਨਵਾਂ ਪੌਦਾ ਹੁੰਦਾ ਹੈ ਨਾ, ਉਸ ਕੋ ਵੀ ਪਾਣੀ ਡੇਵਣਾ ਪਾਉਂਦਾ ਹੈ, ਤਾਂ ਉਹ ਵੀ ਫਲ ਦੇਂਦਾ ਹੈ, ਨਵੀਂ ਨੂੰਹ ਵੀ ਪਿਆਰ ਨਾਲ ਸੀਚਣਾ ਪਾਉਂਦਾ ਹੈ। ਤੂੰ ਤਾਂ ਮੇਰੀ ਬਹੁ ਸਿਆਣੀ ਧੀ ਹੈ, ਸਭ ਕਰ ਗਿਨਸੀ, ਜਿਹੜਾ ਪਰਚੇ ਵਿੱਚ ਲਿਖਿਆ ਹੋਇਆ ਹੈ, ਸਭ ਕੁੰਡੇ ਡੇਵੇਂ। ਬੇਬੇ ਦੀ ਸਾਸਾਂ ਉਖੜਨ ਲੱਗਦੀ ਹਨ, ਬਬਲੂ ਕਾਰ ਵਿੱਚ ਘੱਤ ਕੇ ਡਾਕਟਰ ਕੋ ਦਿਖਾਵਲ, ਹਸਪਤਾਲ ਗਿਨ ਗਏ, ਡਾਕਟਰ ਆਈ ਸੀ ਯੂ ਵਿੱਚ ਭਰਤੀ ਕਰ ਦਿੱਤਾ। ਸਾਰੇ ਬਾਰ ਬਾਰ ਕੇ ਇੰਤਜ਼ਾਰ ਕਰੇਂਦੇ ਰਹੇ, ਦੂ ਜਿਆੜਿਆਂ ਦੇ ਬਾਅਦ ਬੇਬੇ ਬਚ ਨਾ ਸਕੀ। ਕੁਛ ਸਭ ਕੁਛ ਬਬਲੂ ਨੀਲਮ ਕੀਤਾ, ਘਰ ਖਾਲੀ ਥੀ ਗਿਆ, ਨੀਲਮ ਬੇਬੇ ਕੋ ਯਾਦ ਕਰਕੇ ਬਹੁ ਰੋਂਦੀ ਹਾਈ, ਬੇਬੇ ਖਾਰ ਦਾ ਖੰਬਾ ਜੋ ਹਾਈ। ਹਿੱਕ ਸਾਲ ਟੁਰ ਗਿਆ, ਪਤਾ ਹੀ ਕਹਿ ਨਹੀਂ ਚੱਲਿਆ। ਨੀਲਮ ਬਬਲੂ ਕੋ ਆਖਿਆ, ਸੁਣੋ ਗੋਪਾਲ ਵੱਡਾ ਥੀ ਗਿਆ ਹੈ, ਵਿਆਹ ਦਾ ਕੁਛ ਸੋਚੋ। ਬਬਲੂ, ਨਾ ਨੀਲਮ, ਪਹਿਲੂ ਸੀਆ ਦਾ ਵਿਆਹ ਕਰੇ ਸਾਂ, ਕਰਨਾ ਹੈ, ਗੋਪਾਲ ਦਾ ਬਾਅਦ ਵਿੱਚ ਕਰੇ ਸੂ। ਨੀਲਮ, ਸੁਣੋ, ਸੀਆ ਦਾ ਲਾਸਟ ਈਅਰ ਹੈ, ਆਪਣੇ ਪੈਰਾਂ ਤੇ ਖੜੀ ਥੀ ਵੰਜੇ ਵਧ ਕਰੇ ਸੂ। ਬਬਲੂ, ਠੀਕ ਹੈ, ਕੋਈ ਗੱਲ ਕਹਿਨੀ, ਗੋਪਾਲ ਕੋ ਮੈਂ ਗੱਲ ਕਰੇ ਸਾਂ। ਨੀਲਮ ਜੀ, ਬਬਲੂ ਨੀਲਮ ਸਮ ਪੀਏ ਵੱਲੇ। ਬਬਲੂ, ਗੋਪਾਲ ਗੋਪਾਲ ਕਿੱਥੇ ਗਿਆ, ਆਫਿਸ ਨਹੀਂ ਵੰਜਣਾ, ਕੁਝ ਗੱਲ ਵੀ ਕਰਨੀ ਹੈ, ਨਾਸ਼ਤਾ ਠੰਡਾ ਥੀਂਦਾ ਪਿਆ ਹੈ। ਗੋਪਾਲ, ਆਂਦਾ ਪਿਆ ਜੀ, ਅੱਡੇ ਥੀ ਗਈ ਹੈ। ਬਬਲੂ, ਸੁਣ, ਕੋਈ ਤੇਰੀ ਨਜ਼ਰ ਵਿੱਚ ਹੈ ਤਾਂ ਦਿਸ ਦੇ, ਪਿਆਰ ਸ਼ਿਆ ਥੀਆ ਹੋਵੇ ਤਾਂ ਅਸਾਂ ਹੁਣ ਨੂੰ ਲੱਭਣੀ ਹੈ। ਗੋਪਾਲ, ਇਹ ਕੀ ਆਖੇਂਦੇ ਪਏ ਹੋ, ਅਜੇ ਕਹਿ ਨਹੀਂ ਕਰਨੀ, ਰੁਕ ਕੇ ਕਰੇ ਸਾਂ। ਬਬਲੂ, ਦੇ ਗਿਨ ਕੋਈ ਹੋਵੇ ਤਾਂ। ਨੀਲਮ ਤਾਂ ਬਬਲੂ ਡੋਵੇ ਹੱਸਣ ਲੱਗੇ, ਗੋਪਾਲ ਵੀ ਮੁਸਕੁਰਾ ਦਿੱਤਾ। ਨੀਲਮ, ਸੁਣੋ ਜੀ, ਹੁਣ ਨੂੰ ਲੱਭਣਾ ਸ਼ੁਰੂ ਕਰੋ, ਘਰ ਵਿੱਚ ਨਵੀਂ ਚਹਿਲ ਪਹਿਲ, ਸੀਆਂ ਦੇ ਵੀ ਨਵੇਂ ਨਵੇਂ ਸੁਪਨੇ। ਬਬਲੂ, ਚੁੱਪ ਕਰੋ ਸਾਰੇ, ਕੁੜੀ ਲੱਭੀ ਕਹਿਨੀ, ਇਹ ਕਰੇ ਸਾ ਇਹ ਕਰੇ ਸਾ। ਹਿੱਕ ਜਿਹਾੜੇ ਬਬਲੂ ਦਾ ਮਾਮੇ ਦਾ ਪੁੱਤਰ ਨੇ ਹਿੱਕ ਰਿਸ਼ਤਾ ਦਿਸਿਆ, ਘਰ ਵਿੱਚ ਕੁੜੀ ਦੀ ਫੋਟੋ ਦੇਖ ਕੇ ਪਸੰਦ ਆ ਗਈ। ਸੀਆ ਗੋਪਾਲ ਕੋ ਫੋਟੋ ਦਿਖਾਲ ਕੇ ਅਖੇਂਦੀਏ, ਦੇਖ, ਪਾਪਾ ਜੀ ਕੋ ਵੀ ਪਸੰਦ ਹੈ, ਮਾਂ ਕੋ ਵੀ ਨੂੰ ਰਾਣੀ ਪਸੰਦ ਹੈ, ਮੇਕੂ ਭਰਜਾਈ ਪਸੰਦ ਕਹਿਨੀ, ਤੂੰ ਦੇਖ ਗਿਨ, ਵਤ ਨਾ ਆਖੀ, ਮੈਂ ਆਪਣੀ ਪਸੰਦ ਦਿਸੀ ਕਹਿਨੀ। ਹਾਂ, ਕਰਨੀ ਹੈ ਤਾਂ ਕਰ ਗਿਨ, ਮੇਡਾ ਕੀ, ਹੋਰ ਜ਼ੋਰ ਨਾਲ ਹੱਸਣ ਲੱਗੀ, ਤਾਂ ਫੋਟੋ ਗੋਪਾਲ ਕੋ ਦੇ ਦਿੱਤੀ। ਨੀਲਮ, ਸੀਆ ਚੁੱਪ ਥੀ ਵੰਜ। ਸੀਆ, ਕੋਈ ਗੱਲ ਨਹੀਂ ਮਾਂ, ਭੇਣ ਭੇਰਾਵਾਂ ਦੀ ਗੱਲ ਹੈ, ਸਭ ਚੱਲਦਾ ਹੈ, ਸਾਰੇ ਆਪਣੇ ਆਪਣੇ ਕਮਰੇ ਵਿੱਚ ਸਮ ਵੇਂਦੇ ਹਨ। ਗੋਪਾਲ ਦੇ ਕਮਰੇ ਦੀ ਲਾਈਟ ਬਹੁ ਦੇਰ ਤੱਕ ਜਲਦੀ ਰਹੀ। ਸਵੇਰਾ ਥੀਆ ਬਬਲੂ ਗੋਪਾਲ ਨੂੰ ਆਖਦਾ ਹੈ, ਗੋਪਾਲ ਨਾਸ਼ਤਾ ਤਿਆਰ ਹੈ, ਆਂਦਾ ਕਿਉਂ ਨਹੀਂ? ਸੀਆ, ਪਾਪਾ ਜੀ ਰਾਤੀ ਸਮਿਆ ਕਹਿਨੀ, ਫੋਟੋ ਨਾਲ ਗੱਲ ਕਰੇਂਦਾ ਪਿਆ ਹੋ ਸੀ। ਗੋਪਾਲ ਸੀਣੀਆਂ ਦੋ ਉਤਰਤੇ ਹੋਏ, ਚੁੱਪ ਥੀ ਵੰਜ, ਬਿੱਲੀ ਰਾਤੀ ਕੋਲੋਂ ਮਿਆਉਂ ਮਿਆਉਂ ਕਰੇਂਦੀ ਪਈ ਹੈ, ਹਿੱਕ ਲਗੇ ਸਾ ਤਾਂ ਚੁੱਪ ਥੀ ਵੇ।

0: ਸਾਰਿਆਂ ਦੇ ਨਾਲ ਆਈਸਕ੍ਰੀਮ ਖਾਵਣ ਵੇ ਸੀ। ਅੱਜ ਮੇਰੀ ਧੀ ਘਰ ਵਾਪਸ ਥਈ ਹੈ, ਸਮਝੇ ਹੈ ਕਿ ਕਹਿਣੀ, ਜਲਦੀ ਆ ਜਾਓ ਸਾਰੇ ਆਵੰਜੋ।
1: ਹੁਣੇ ਤੁਸਾਂ ਸਰਾਇਕੀ ਲੋਕ ਕਹਾਣੀ ਸੁਣਦੇ ਪਏ ਹਵੇ। ਮੇਰਾ ਖਿਆਲ ਹੈ ਤੁਹਾਕੂ ਪਸੰਦ ਆ ਸੀ, ਤੇ ਹੁਣ ਅਸਾਂ ਤੁਹਾਕੂ ਸੁਣ ਵੇਂਦੇ ਹਾਂ ਸਰਾਇਕੀ ਕਾਵੇ ਪਾਠ। ਕਾਵੇ ਪਾਠ ਕਰੇਂਦੇ ਪਏ ਹਨ ਡਾਕਟਰ ਰਾਜੇਸ਼ ਕੁਮਾਰ।
2: ਅੱਜ ਸਰਾਇਕੀ ਕਵਿਤਾਵਾਂ ਦੇ ਅਲੱਗ ਅਲੱਗ ਰੰਗ ਤੁਹਾਡੇ ਵਾਸਤੇ ਲੈ ਕੇ ਆਇਆ। ਸਭ ਤੋਂ ਪਹਿਲੇ ਇਹ ਕਵਿਤਾ ਲੋੜ ਕਿਆ ਹੈ ਸੁਣੇਂਦਾ ਪਿਆ। ਬਲਦਾ ਹੋਵੇ ਜਿਹੜਾ ਈਰਸ਼ਾ ਦੀ ਭਾਏ ਚ, ਬਲਦਾ ਹੋਵੇ ਜਿਹੜਾ ਈਰਸ਼ਾ ਦੀ ਭਾਏ ਚ, ਭਲਾ ਹੋਰ ਹੁਕੂ ਸਾੜਨ ਦੀ ਲੋੜ ਕਿਆ ਹੈ। ਟੁੱਟਿਆ ਹੋਵੇ ਜਿਹੜਾ ਅੰਦਰ ਹੀ ਅੰਦਰ, ਟੁੱਟਿਆ ਹੋਵੇ ਜਿਹੜਾ ਅੰਦਰ ਹੀ ਅੰਦਰ, ਭਲਾ ਬਾਂਹ ਹੁੰਦੀ ਮਰੋੜਨ ਦੀ ਲੋੜ ਕਿਆ ਹੈ। ਜਿਹਦਾ ਸੰਗੀ ਨਾ ਸਾਥੀ ਕੋਈ ਮਿੱਤਰ ਪਿਆਰਾ, ਜਿਹਦਾ ਸੰਗੀ ਨਾ ਸਾਥੀ ਕੋਈ ਮਿੱਤਰ ਪਿਆਰਾ, ਭਲਾ ਅੰਧਾਰੇ ਖੂਹੇ ਚ ਹੁਕੂ ਛੋੜਨ ਦੀ ਲੋੜ ਕਿਆ ਹੈ। ਅੱਖੀ ਖੂਨ ਦੇ ਹੰਝੂ ਜੇਂਦੀਆਂ ਕਿਰੇਂਦੀਆਂ, ਅੱਖੀ ਖੂਨ ਦੇ ਹੰਝੂ ਜੇਂਦੀਆਂ ਕਿਰੇਂਦੀਆਂ, ਭਲਾ ਜ਼ਖਮ ਹੁੰਦੇ ਘਰੋੜਨ ਦੀ ਲੋੜ ਕਿਆ ਹੈ। ਭਲਾ ਜ਼ਖਮ ਹੁੰਦੇ ਘਰੋੜਨ ਦੀ ਲੋੜ ਕਿਆ ਹੈ। ਸ਼ਰੋਤਾਓ, ਮੇਰੀ ਦੂਜੀ ਕਵਿਤਾ ਇੱਕ ਯੋਗ ਗੀਤ ਹੈ। ਪਹਿਲੇ ਮੈਂ ਇਹ ਯੋਗ ਗੀਤ ਹਿੰਦੀ ਚ ਲਿਖਾ ਆਈ, ਤੇ ਵੱਲ ਮੈਂ ਸੋਚਿਆ ਕਿ ਇਹ ਮੁਲਤਾਨੀ ਚ ਵੀ ਹੋਣਾ ਚਾਹੀਦਾ, ਤੇ ਤਾਂ ਵਾਸਤੇ ਇਹ ਗੀਤ। ਅੱਜ ਕੱਲ ਯੋਗ ਦਾ ਪੂਰੀ ਦੁਨੀਆਂ ਚ ਯੋਗ ਮਨਾਇਆ ਵੇਂਦਾ, ਤੇ ਕਿਉਂ ਨਾ ਆਪਾਂ ਸਾਰੇ ਵੀ ਯੋਗ ਕਰੂੰ ਮਿਲ ਜੁਲ ਕੇ। ਤੇ ਗੀਤ ਇੱਕ ਤੁਹਾਡੇ ਵਾਸਤੇ ਸਪੈਸ਼ਲ ਮੁਲਤਾਨੀ ਵਿੱਚ। ਆਓ

ਰਹਿੰਦਾ ਮੇਖ, ਲੇਖ ਮਰਿੰਦਾ ਮੇਖ, ਉੱਤੂ ਪਾਉਂਦਾ ਨਾਲ ਹਥੋੜਾ, ਕੰਮ ਵਿਗਾੜੋ ਨਾ ਕਹਿੰਦਾ ਵੀ ਬਣਦਾ ਜੀ, ਕੰਮ ਵਿਗਾੜੋ।

0: ਕਰ ਚਾਰ ਜਾਂ ਪੰਜ ਜਾਂ ਦਸ ਬੂਟਾ ਲਿਆ ਗਏ ਅਤੇ ਕੋਸ਼ਿਸ਼ ਕਰਕੇ ਦੇਖ ਲਿਓ। ਪੰਜ ਸੱਤ ਸਾਲ ਮੈਂ ਤੁਹਾਨੂੰ ਪਤਾ ਲੱਗ ਜਿਸ ਕੀਤੀ ਉਪਜ ਹੈ ਕੌਣ ਨਹੀਂ, ਕਿ ਥਾਰੀ ਮਾਟੀ ਮਾਨਾ ਕੌਣ ਮਾਨਾ, ਥਾਰੂ ਪਾਣੀ ਮਾਨਾ ਕੌਣ ਮਾਨਾ, ਵੀ ਹਿਸਾਬ ਸੇ ਕਰਕੇ ਦੇਖੋ।
1: ਬਿਲਕੁਲ, ਉਹ ਕਰਨਾ ਚਾਹੀਏ ਨਹੀਂ ਭਾਈ, ਹੈ ਨਾ। ਅੱਜ ਕੱਲ੍ਹ ਜੇਕੀ ਪਰੰਪਰਾਗਤ ਖੇਤੀ ਹੈ ਜਾਂ ਫਿਰ ਜਗ੍ਹਾ ਦੂਸਰਾ ਤਰੀਕਾ ਵੀ ਦੇਖਾ ਨਹੀਂ, ਤਾਂ ਆਪਣਾ ਜੋ ਕਿਸਾਨ ਬਾਈ ਲੋਕ ਅਭੀ ਅਬ ਜਾਗਰੂਕ ਹੋ ਗਿਆ ਔਰ ਨਈ ਨਈ ਜੇਕੀ ਤਕਨੀਕ ਹੈ, ਨਈ ਨਈ ਕਿਸਮਾਂ ਲੈ ਕੇ ਨਏ ਨਏ ਤਰੀਕਾ ਸ਼ੁ ਖੇਤੀ ਕਰੇ।
0: ਬਿਲਕੁਲ, ਔਰ ਆਪਣਾ ਮੇਲ ਪੜ੍ਹ ਦਿਓ।
1: ਮੇਲ ਪੁੱਗੀ ਹੈ ਚੰਡੀਗੜ੍ਹ ਸਿਟੀ ਸਿਓ ਸਤੀਸ਼ ਨੇਜਾ ਔਰ ਬਿਮਲਾ ਨੇਜਾ ਕੋ, ਇਹ ਨਿਤਵੰਧਿਆ ਸਰੋਤਾ ਹਨ ਮੀਨ ਬਾਈ ਆਪਣਾ।
0: ਸਤੀਸ਼ ਬਾਈ ਆਪਣਾ ਕਾਰਜਕ੍ਰਮ ਜ਼ਰੂਰ ਸੁਣਾ।
1: ਔਰ ਇਹ ਲਿਖਿਆ ਹੈ ਕਿ ਰਾਮ ਰਾਮ ਮਹਾਰਾ ਕਾਨੀ ਸਿਓ ਔਰ ਗੁਰੂ ਪੂਰਣਿਮਾ ਕੀ ਥਾਨਾ ਸਗਲਾ ਨੇ ਆਪਣੇ ਰਾਮ ਰਾਮ ਰਾਮ ਲਿਖੀ ਔਰ ਸ਼ੁਭਕਾਮਨਾਵਾਂ ਦੀ।
0: ਬਿਲਕੁਲ, ਸਭ ਨੇ ਰਾਮ ਰਾਮ ਔਰ ਸ਼ੁਭਕਾਮਨਾ।
1: ਇਹ ਲਿਖਿਆ ਕਿ ਚੌਪਾਲ ਕਾਰਜਕ੍ਰਮ ਕੈ ਸਗਲਾ ਸਰੋਤਾਵਾਂ ਔਰ ਕਿਸਾਨਾਂ ਲਈ ਸਾਰਥਿਕ ਸੀ ਦੋਣ ਲਾ ਰਿਹਾ ਹੈ, ਫਸਲਾਂ ਗਾਵਾਂ ਪੇੜ ਪੌਦਾ ਗਾਵਾਂ ਮੌਸਮ ਜਿਹੀ ਜਾਣਕਾਰੀ ਹੈ, ਨਿਵੇ ਆਪਣੇ ਜਕਾ ਇਹ ਪਸ਼ੂ ਪਾਲਣ ਹੈ ਬਿੰਗ ਬਾਰਾਮ ਜਿਹੀ ਜਾਣਕਾਰੀ ਬੜੀ ਪਸੰਦ ਆਇਆ, ਮਾਨਸੂਨ ਕਾ ਆਪੂ ਰੰਗ ਜੋ ਹੈ ਉਹ ਦਿਖਾਉਣ ਲਾ ਰਿਹਾ ਹੈ, ਔਰ ਮਾਨੇ ਕਹਿ ਵਿਸ਼ੇਸ਼ਗਿਆ ਸੂ ਕਹੇ ਇੰਗੀ ਜਾਣਕਾਰੀ ਜਿਹੀ ਬਾਤ ਜ਼ਰੂਰ ਦਰਾਣੀ ਹੈ, ਔਰ ਮੌਸਮ ਕਿ ਇਹ ਮੌਸਮ ਗਾਵਾਂ ਅਮਰੂਦ ਕੇ ਪੇੜ ਮੈਂ ਕਿਸੀ ਕੀਟਨਾਸ਼ਕ ਜਿਹੀ ਦਵਾਈ ਹੈ ਬਾਤ ਛਿੜਕਾਅ ਕਰਾਂ ਔਰ ਕਿਸੀ ਖਾਦ ਡਾਲਾਂ ਜਿੱਕੀ ਜੇ ਸੂ ਕੀੜਾ ਨਾ ਪੜੇ, ਔਰ ਗਰਗਾਮਾ ਕਹਿ ਫੂਲ ਜਕਾ ਹੈ ਬੇ ਕਾ ਮਾਰਾ ਬਹੁਤ ਜ਼ਿਆਦਾ ਹੈ, ਤੋ ਇੰਗੀ ਵੀ ਜਾਣਕਾਰੀ ਜਿਹੀ ਵੱਧ ਰਹੋ ਤਾਂ ਕਿ ਬਰਸਾਤ ਕਾ ਮੌਸਮ ਹੈ ਸੁਰੱਖਿਅਤ ਰਹੇ, ਔਰ ਸੰਭਵ ਹੋ ਸਕੇ ਤੋ ਕਹਿ ਵਿਸ਼ੇਸ਼ਗਿਆ ਨੇ ਕਹਿ ਸਟੂਡੀਓ ਮੈਂ ਜਲਦੀ ਸੇ ਜਲਦੀ ਬੁਲਾਓ ਤਾਂ ਕਿ ਕਿਸਾਨ ਭਾਈ ਲੋਕ ਅਭੀ ਆਪਣੀ ਬਾਤ ਪੁੱਛ ਸਕੇ।
0: ਰਮੇਸ਼ ਸਰ ਭਾਈ, ਥੋੜਾ ਘਣਾ ਵਿਸ਼ੇਸ਼ਗਿਆ ਤਾਂ ਦੇਖੋ ਮੈਂ ਵੀ ਹੂੰ।
1: ਹਾਂ ਬਿਲਕੁਲ ਬਿਲਕੁਲ,
0: ਉਹ ਜੇ ਫੁੱਲਾਂ ਵਾਲੀ ਬਾਤ ਪੁੱਛੀ ਨੀ,
1: ਹਾਂ ਹਾਂ
0: ਕਿੰਗੋ ਜਵਾਬ ਤੋਂ ਮੈਂ ਦੇ ਸਕੂ ਕਿ ਜਿਆ ਬਾਰਿਸ਼ ਜ਼ਿਆਦਾ ਹੋਏ ਨੀ ਤੋ ਲੋਕ ਸੋਚਾ ਕਿ ਬਾਰਿਸ਼ ਕੋ ਪਾਣੀ ਆਪਣਾ ਗਮਲਾ ਮੈਂ ਪੜ ਜਾਵੇ ਤਾਂ ਬੜੀਆ ਹੈ, ਠੀਕ ਹੈ, ਪਰ ਉਹ ਕਮ ਮਾਤਰਾ ਮੈਂ ਬੜੀਆ ਹੈ ਜੇ ਆਪਣਾ ਗਮਲੋ ਜਿਕੋ ਹੋਵੇ ਨੀ, ਗਮਲਾ ਮੈਂ ਮਾਟੀ ਹੋਵੇ ਥੋੜ੍ਹੀ ਔਰ ਮੈਂ ਪਾਣੀ ਅਗਰ ਜ਼ਿਆਦਾ ਪੜੇਗਾ ਨੀ ਤਾਂ ਦਿੱਕਤ ਹੋਵੇਗੀ। ਬਾਕੀ ਅਮਰੂਦ ਵਾਲੀ ਬਾਤ ਹੈ, ਅਮਰੂਦ ਵਾਲੇ ਆਪਾਂ ਵਿਸ਼ੇਸ਼ਗਿਆ ਨਾ ਪੁੱਛਗਾ ਨਾ ਬਤਾਸ਼ਾ।
1: ਬਿਲਕੁਲ ਬਿਲਕੁਲ, ਕਾਰਜਕ੍ਰਮ ਸੁਣਦਾ ਰਹੇ।
0: ਹਾਂ,
1: ਆਪਣੇ ਤੀ ਉਹ ਮੇਲ ਪੁੱਗੀ ਹੈ ਅਮਰਪੁਰਾ ਜਾਲੂ ਖਾੜ ਸਿੰਘ ਜਗਦੀਸ਼ ਚੰਦਰ ਪ੍ਰਜਾਪਤੀ, ਬਿਮਲਾ ਪ੍ਰਜਾਪਤੀ, ਮੋਨੂ ਪ੍ਰਜਾਪਤੀ, ਰਾਜਿੰਦਰ ਪ੍ਰਜਾਪਤੀ, ਇਹ ਕਹਿ ਕੇ ਆਪਣੇ ਥੋੜੇ ਨਾਟਕ ਸੁਣਿਆ ਉਹ ਵੀ ਮਾਨਾ ਪਸੰਦ ਆਇਓ, ਔਰ ਠੀਕ ਹੈ ਆਪਣੇ ਕਾਰਜਕ੍ਰਮ ਜਿੱਤਾ ਵੀ ਪੇਸ਼ ਕਰੋ ਵੀ ਮਾਨਾ ਪਸੰਦ ਆਉਣ ਆ ਰਿਹਾ ਸਾ, ਤਾਂ ਆਪਾਂ ਅੰਗੋ ਵੀ ਮੋਕਲੋ ਸਾਰਾ ਧੰਨਵਾਦ ਦੇਵਾਂ, ਕਾਰਜਕ੍ਰਮ ਸੁਣਦਾ ਰਹੋ
0: ਸੁਣਦਾ ਰਹੋ ਸਾ।
1: ਗਾਮ ਬਾਰਾ ਟੀਕਾ ਰਾਇਸ਼ਨਗਰ ਸਿੰਘ ਧਰਮਪਾਲ ਭਾਰਤੀ, ਕ੍ਰਿਸ਼ਨਾ ਭਾਰਤੀ, ਵਿਸ਼ੇਸ਼ ਭਾਰਤੀ, ਅੰਜਨਾ ਭਾਰਤੀ ਵੀ ਆਪਣੇ ਤੀ ਮੇਲ ਮੰਡਿਓ ਹੈ, ਔਰ ਇਹ ਲਿਖਿਆ ਕਿ ਰਾਮ ਰਾਮ ਰਾਮੇਸ਼ਰ ਭਾਈ, ਔਰ ਅਗਾਂ ਲਿਖਿਆ ਚੌਪਾਲ ਰੀ ਕਾ ਮਹਿਮਾ ਪਰੰਪਾਰ ਹੈ ਸਾ, ਮਾਨਾ ਕੇ ਘਣੋ ਦਾਅ ਆਵੇ, ਪਰ 28 ਜੁਲਾਈ ਨੇ ਸ਼੍ਰੀਪਾਲ ਜੀ ਚੌਪਾਲ ਪੇਸ਼ ਕਰਿਓ, ਓ ਹੋ ਕੀ ਲਿਖੋ ਹੈ ਕਹਿ ਆ ਬਾਤ ਲਿਖੀ ਹੈ, ਰੰਗ ਲਗਾ ਦਿਓ ਸਾ ਕਹਿ ਕਹਿ ਮਾਰੋ ਥਾਰਾ ਸਿਓ ਇੱਕ ਨਿਵੇਦਨ ਹੈ ਕਿ ਏਕਰ ਏਕਰ ਕਹਿ ਆਪਣੇ ਜਕਾ ਗੁਲਸ਼ਨ ਜੀ ਹੈ ਨੀ ਬੰਨ ਵੀ ਚੌਪਾਲ ਮੈਂ ਲੈ ਰਹੋ,
0: ਗੁਲਸ਼ਨ ਜੀ ਨੇ ਚੌਪਾਲ ਮੈਂ ਲੈ ਰਹੋ, ਬਾਤ ਚੁੱਕੀ ਹੈ, ਲਿਖ ਲਿਆਂਗੇ ਬਾਤ ਆਪਾਂ।
1: ਅੱਛਾ ਅਗਾਂ ਲਿਖਿਆ ਕਿ ਕਿਉਂਕਿ ਮੈਂ ਤੋ ਸੋਚੋ ਵੀ ਹੋ ਕਿ ਚੌਪਾਲ ਕੰਪੇਅਰ ਹੀ ਪੇਸ਼ ਕਰੇ, ਪਰ ਅਬ ਠਾ ਪੜਿਆ ਕਿ ਚੌਪਾਲ ਅਨਾਊਸਰ ਵੀ ਪੇਸ਼ ਕਰ ਸਕੇ, ਤੋ ਸਾਹਿਬ ਆਣ ਦਿਓ ਫਿਰ ਅਨਾਊਸਰਾਂ ਨੇ ਬਾਜਣ ਦਿਓ ਘਮਸਾਣ।
0: ਵਾਹ ਸਾ, ਇਹ ਧਰਮਪਾਲ ਭਾਰਤੀ ਹਮੇਸ਼ਾ ਹੀ ਲਿਖੇ ਤੋ ਲੰਬੀ ਚੌੜੀ ਬਾਤ ਹੈ।
1: ਬਿਲਕੁਲ ਬਿਲਕੁਲ ਸਾ, ਤੋ ਅੰਗੋ ਵੀ ਆਪਾਂ ਮੋਕਲ ਸਾਰਾ ਧੰਨਵਾਦ
0: ਦੇਵਾਂ ਸਾ, ਧੰਨਵਾਦ ਸਾ, ਤੇ ਮਨੇ ਤੋ ਬੜੀਆ ਜੀ ਕੋ ਸੰਦੇਸ਼ ਲਿਖ ਕੇ ਭੇਜਿਓ।
1: ਹਾਂ, ਉਹ ਰਾਇਸ਼ਨਗਰ ਸਿਓ ਆਪਣੇ ਮੇਲ ਆਏ ਹੋਏ ਨਵੀਨ ਭਾਈ, ਸੋਹਨ ਲਾਲ ਜਾਂਗੜ, ਮੰਜੂ ਜਾਂਗੜ, ਸੁਪ੍ਰਕਾਸ਼, ਜਸਵੰਤ ਰਾਮ, ਸੁਨੀਲ ਜਾਂਗੜ, ਸਾਹਿਬ ਰਾਮ ਸਵਾਮੀ, ਇਹ ਲਿਖਿਆ ਕਿ ਚੌਪਾਲ ਪੇਸ਼ ਕਰਨ ਵਾਲਾ ਮਹਾਰਾ ਕਾਨੀ ਸਿੰਘ ਗਣੀ ਨਗਣੀ ਰਾਮਾ ਸ਼ਿਆਮਾ, ਔਰ ਆਜ ਤੋਂ ਚੌਪਾਲ ਮੈਂ ਨਵੀਨ ਜੀ ਥਾਰਾ ਸਾਗਾ ਆਇਆ ਹੈ, ਬੰਨੇ ਵੀ ਗਣੀ ਨਗਣੀ ਰਾਮਾ ਸ਼ਿਆਮਾ।
0: ਦੇਖ ਲਓ ਆ ਮੇਰੇ ਵਾਸਤੇ ਹੀ ਰਾਮਾ ਸ਼ਿਆਮਾ।
1: ਬਿਲਕੁਲ ਸਾ, ਦੇਖੋ ਸਾਥੀ ਤੂੰ ਵੀ ਡੇਰੀ ਬਣਾ ਰੱਖੀ ਹੈ, ਬੋਲੀ ਸਾਰੀ ਆ ਰਹੀ ਹੈ, ਹੈ ਨਾ, ਔਰ ਅੰਗੂ ਆਪਾਂ ਮੋਕਲੋ ਸਾਰਾ ਧੰਨਵਾਦ ਦੇਵਾਂ, ਔਰ ਅਗਾਂਹ ਲਿਖਿਆ ਕਿ ਪਿਛਲੋ ਪੱਤਰੋਤਰ ਕਾਰਜਕ੍ਰਮ ਆਪਣੇ ਰਾਮੇਸ਼ਰ ਬਾਈ ਕਥੇ ਪੇਸ਼ ਕਰਿਓ, ਬੜੋ ਲਾਜਵਾਬ ਪੇਸ਼ ਕਰਿਓ।
0: ਰਾਮੇਸ਼ਰ ਬਾਈ ਕੋ ਕੇ ਮੁਕਾਬਲੇ ਤੋਂ,
1: ਔਰ ਸ਼ੁੱਕਰਵਾਰ ਨੇ ਕਿ ਗੀਤਾ ਰੋ ਗਜਰੋ ਕਾਰਜਕ੍ਰਮ ਪੇਸ਼ ਕਰਿਓ ਸੁਨੀਲ ਭਾਈ ਆਪਣੇ ਸੱਜਣ ਭਾਈ ਆ, ਤੋ ਬਾਂ ਪੇਸ਼ ਕਰਿਓ, ਬਹੁਤ ਵੀ ਬੜੋ ਦਾਅ ਆਇਓ, ਔਰ ਮੰਗਲਵਾਰ ਨੇ ਚੌਪਾਲ ਮੈਂ ਕਿ ਸ਼੍ਰੀਪਾਲ ਜੀ ਸਰਸਵਤ ਪੇਸ਼ ਕਰਿਓ, ਤੋ ਬੰਨੇ ਵੀ ਆਪਾਂ ਧੰਨਵਾਦ ਦੇਵਾਂ। ਆ ਬਾਤਾਂ ਆਪਣੇ ਚੇਤਨ ਜੀ ਲਿਖੀ ਹੈ, ਸੋਹਨ ਜਾਂਗੜ ਜੀ ਲਿਖੀ ਹੈ, ਔਰ ਅਗਾਂਹ ਲਿਖਿਆ ਕਿ ਰਾਮੇਸ਼ਰ ਬਾਈ ਜੀ ਥਾਰੀ ਬੋਲੀ ਔਰ ਥਾਰੋ ਪ੍ਰੋਗਰਾਮ ਪੇਸ਼ ਕਰਨ ਅੰਦਾਜ਼ ਬੜੋ ਨਿਰਾਲੋ ਹੈ ਸਾ, ਬੜੋ ਆਨੰਦ ਆਵੇ ਚੌਪਾਲ ਮੈਂ ਜਿੱਥੇ ਕਾਰਜਕ੍ਰਮ ਲੈ ਗਿਆ।
0: ਵਾਹ ਸਾ,
1: ਔਰ ਚੌਪਾਲ ਕਾਰਜਕ੍ਰਮ ਹੈ, ਭੇਂਟ ਵਾਰਤਾ, ਲੋਕ ਭਜਨ, ਲੋਕ ਗੀਤ ਸੁਣਾਓ, ਬੇਬੀ ਬੜਾ ਫੂਟਰ ਲੱਗਾ, ਚੌਪਾਲ ਮੈਂ ਕ੍ਰਿਸ਼ੀ ਸੰਬੰਧੀ ਜਾਣਕਾਰੀ ਹੈ, ਮੌਸਮ ਬਾਜ਼ਾਰ ਭਾਵ, ਬੇਬੀ ਮਾਨਾ ਪਸੰਦ ਆਵਾ ਸਾ, ਤਾਂ ਆਪਾਂ ਅੰਗੋ ਵੀ ਮੋਕਲੋ ਸਾਰਾ ਧੰਨਵਾਦ ਦੇਵਾਂ ਸਾ
0: ਕਾਰਜਕ੍ਰਮ ਸੁਣਤਾ।
1: ਉਹ ਆਪਣੇ ਮੇਲ ਪੁੱਗੇ ਹੈ ਸੋਮਦੱਤ, ਕੇਰਵ, ਜੋਤੀ ਰਾਣੀ, ਗੁਰਮਤ ਕੌਰ ਔਰ ਮਨੂ, ਔਰ ਉਹ ਆਏ ਹੈ ਆਪਣੇ ਜ਼ਿਲ੍ਹਾ ਪਟਿਆਲਾ ਪੰਜਾਬ ਸਿਓ, ਤੋ ਆਹ ਵੀ ਕਾਰਜਕ੍ਰਮ ਕੀ ਵਡਾਈ ਲਿਖੀ ਹੈ ਕਿ ਕਾਰਜਕ੍ਰਮ ਜੋ ਕੋਈ ਮਨੇ ਵਧੀਆ ਲੱਗੇ ਸਾ। ਡਾਣੀ ਲਾਲ ਖਾਂ ਸਿਓ ਨਵੀਨ ਭਾਈ ਆਪਣਾ ਤੀ ਮੇਲ ਮੰਡੀ ਹੈ ਨੋਹਰ ਸਿਓ, ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਮਾਨ, ਵਿਨੋਦ ਖਾਨ, ਸੋਹੇਲ ਖਾਂ, ਜੁਨੇਦ ਖਾਨ, ਮੁਖਰਾਮ, ਆਰਿਫ ਔਰ ਇਯਾਨ ਖਾਨ, ਅਰਸ਼ਦ ਖਾਂ, ਅਰਮਾਨ ਖਾਂ, ਇਹ ਕਹਿ ਚੌਪਾਲ ਮਨਾ ਅੱਛੋ ਲੱਗੇ, ਔਰ